ਕੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲ